0: ਨਾਨਕ ਕੀ ਜੈ। ਦੇਵਾਦੀ ਦੇਵ ਦੇਵੇਸ਼ਵਰ ਮਹਾਦੇਵ ਕੀ ਜੈ। ਸਤਿਗੁਰੂ ਸਵਾਮੀ ਮਾਧਵਨ ਜੀ ਭਗਵਾਨ ਕੀ ਜੈ। ਅਲਖਪੁਰੀ ਜੀ ਮਹਾਦੇਵ ਕੀ ਜੈ। ਓਮ ਸ਼ਾਂਤੀ ਓਮ ਸ਼ਾਂਤੀ ਓਮ ਓਮ ਨਮੋ ਸ੍ਰੀ ਪ੍ਰਭੂ। ਓਮ ਇਜ਼ ਆਲਵੇਜ਼ ਵਟ ਵੀ ਨੋ।
1: ਓਮ ਯੇ ਤੋ ਚੋ ਪੋਜ਼ਨਾਮੇ ਉਸ।
0: ਓਮ ਨਮੋ, ਨਮੋ ਮੀਨਸ ਆਈ ਬੋ ਡਾਊਨ,
1: ਨਮੋ ਜ਼ਮੇਨਾ ਸਕਲਾਨਯਮ ਸਾ,
0: ਆਈ ਬੋ ਡਾਊਨ ਟੂ ਦਾਈ ਸੈਲਫ ਮਾਈ ਮਹਾਪ੍ਰਭੂ ਜੀ,
1: ਸਕਲਾਨਯਮ ਸਾ ਪ੍ਰਤਿ ਤੇਬੋ ਮਹਾਪ੍ਰਭੂ ਜੀ।
0: ਓਮ ਨਮੋ ਸ੍ਰੀ ਪ੍ਰਭੂ। ਸ੍ਰੀ ਇਜ਼ ਦ ਨੌਲੇਜ,
1: ਸ਼੍ਰੀ ਪ੍ਰਸਤਾਵੁਏ ਪੋਜ਼ਨਾਨੀਏ,
0: ਪ੍ਰੋਸਪਰਿਟੀ
1: ਪ੍ਰੋਸਪਰਿਟੂ,
0: ਗੁੱਡ ਹੈਲਥ
1: ਦੋਬਰੇ ਜ਼ਦਰਾਵੀਏ,
0: ਐਵਰੀਥਿੰਗ ਸ੍ਰੀ ਓਮ ਐਂਡ ਸ੍ਰੀ
1: ਓਮ ਸ਼੍ਰੀ।
0: ਦਿਸ ਮੰਤਰਾ ਇਜ਼ ਅ ਵੈਰੀ ਗੁੱਡ
1: ਤਾਤੂ ਮੰਤਰਾ ਹੈ ਵੈਲ।
0: ਓਮ ਨਮੋ ਸ੍ਰੀ ਪ੍ਰਭੂ ਐਂਡ ਦੇਅਰਫੋਰ ਦਿਸ ਓਮ ਸ੍ਰੀ ਇਜ਼ ਮਹਾਪ੍ਰਭੂ ਜੀ।
1: Preto Om Shri znamená Mahaprabhuji.
0: Om Namo Shri Mahaprabhuji. Om Namo Shri Prabhu Deep Nara. So Mahaprabhuji, Deep Nandmaji, is that our Lord.
1: Mahaprabhuji je náš pán.
0: Hum sab, we are all bhaktas here, all together.
1: My všetci tu dohromady sme bhaktovi.
0: Om Namo Sri Prabhu, Om Mahaprabhu. All we are adoring to thyself.
1: Všetci uctievame.
0: And that's why it's very important things.
1: Preto je to veľmi dôležitá vec.
0: Om Namo Sri Prabhu Deepa Narayan. Narayan, Narayan is the Vishnu.
1: Narayan znamená Vishnu.
0: So what, that is that God, that is the Lord of all.
1: To je to božstvo, ktoré je Bohom všetkých.
0: Om Namo Sri Prabhu Deep Narayan. Hum sab, we are all. Hum sab, and we are all your devotees.
1: A my všetci sme tvojimi oddanými.
0: So we are with him.
1: Tak my sme s ním.
0: We are all together.
1: My sme spoločne.
0: Hum sab de Das. Das means devotees.
1: A das znamená oddaný.
0: We are all thy devotion.
1: My sme všetci tvoji oddaní.
0: Hum sab das Prabhu sarana parayanam. And so that we come to thy holy feet.
1: A preto prichádzame k tvojim svätým nohám.
0: That's very important.
1: To je veľmi dôležité.
0: This we should know.
1: To by sme mali vedieť.
0: So immediately whenever anything happens.
1: A tak keď sa čokoľvek, kdekoľvek stane.
0: Then we should know.
1: Mali by sme vedieť.
0: That we should have this mantra. And this is a nice mantra, big mantra.
1: Mali by sme si spomenúť na túto mantru. Je to veľká mantra.